ਉੱਕਣ ਲੱਗਿਆ ਭਾਈ। ਉਸਨੇ ਮੇਰੇ ਪ੍ਰਤੀ ਬਹੁਤ ਹਮਦਰਦੀ ਕਰੀ, ਮੇਰੇ ਕੋਲ ਟਾਈਮ ਦਿਆ, ਸਮੇਂ ਕੇ ਅਨੁਸਾਰ ਵਾ ਆਈ। ਮੈਨੇ ਉਸਕਾ ਬਹੁਤ ਧੰਨਵਾਦ ਕੀਆ, ਬੜਾ ਉਸਕਾ ਸ਼ੁਕਰ ਗੁਜ਼ਾਰ ਹੂੰ।